0: ਸਰਦਾਰ ਮੈਂ ਭਾਜੋ
1: ETUNO ਔਰ ਰੇਡੀਓ ਔਰ ਰੇਡੀਓ ਔਰ ਰੇਡੀਓ ਔਰ ਰੇਡੀਓ
2: ਮਿਸਟਰ ਮਾਰੇ ਸ਼ੁਭੰ ਅਟੋਸ਼ਨ ਪੋਦਰੀ ਅਮੈਦੋਰੀ ਕੋਟੋਕੈਨ ਮਾਨੀ ਨੀ ਚੀ ਗਿਰਲੇ ਵਿੰ ਤੋ ਮਰੋ ਦੋ ਦੋਨਯੋ ਯੁਗਨ ਵਕਨ ਪੇਟੀਆਂ ਨਿਆਂ ਵਾ ਨੀ ਇਨ ਬੀ ਵਿੰਯੋ ਯੀਤੀ ਰਕਨ ਰਿਕੋਟਰੇ ਹਾਂਕੀਟੋ ਓਕੇ ਅਜੋਨੀ ਵਿਲੋ ਵਨੀ ਉਮੇਗਾ ਵਾਨੋ ਬੇਡਿੰਗ ਨੇ ਉਮੇਗਾ ਵਿਲੋ ਵਨੀ ਉਮੇਗਾ ਵਾਨੋ ਬੇਡੀ ਤਾਮ ਬੋਡੋ ਦਨੀ ਲੋ ਬਤੇ ਕੋ ਵਾਈ ਵੈਂ ਬੋਡੋ ਕਤੀ ਲੋ ਬਨੇ ਕੋ ਵਾਈ ਵੈਂ ਉਮੇਗਾ ਤੋ ਯਾਈ ਕੇਨੀ ਆਨ ਯਾਈ ਜ਼ਾਹਿਰ ਬੋ ਯਾਈ ਕੇਨੀ ਆਨ ਯਾਈ ਜ਼ਾਹਿਰ ਅਨ ਮਿਸੇ ਬਲਾ ਬਾ ਵੀ ਰਾਜਾ ਤਾ ਮਕਾਗੇ Any ball and no chilimi, you tap in your chilim, Nilori. In Yai Quen and Adano, may you gana, Nitichi pe. In Kai Magodano, call him.